ਕੁੰਨੇ ਤੇ ਬੈ ਮੀਹੰਗ ਵੇਰੀ ਰਸਕਲਾਂਗ ਹਜ਼ਰਤੁਮ ਤੇ ਬੈ ਮੀਹੰਗ ਗਾਤ ਵਾਜ਼ਕਾਇ ਹਿੱਤਵ ਗਾਵਾ ਬਲਿਤਕ ਸ਼ਿਫਾਕਾਇ ਮੂਮਿਨ ਤਕੁੰਨ ਤਿਦਮਗ ਖਾਇ ਰਹਿਮਤਿੰ ਅਤਵਿਜਿਖੰ ਕਸ਼ੋਰੇ।

ਪੋਹਾਵੇ ਦੁ ਹਦਾਗਿਨ ਦੁਗਬੁਣਾ ਮੀਹੂੰ ਬਯਾ ਮੇ ਦੁਹ ਹੀ ਕੁਰਨੀ ਕੀ ਕੇ ਹੈ ਹਮ ਕਸ਼ਵਰੂੰ ਅੱਲਾਹ ਮੀ ਸਗੁੰਗੇ ਮੱਚ ਫਗਲੁ ਅੰਤ ਵਿਰ ਰਸਕਲਾਂਗੇ ਕੰ ਕਸ਼ਵਰੇ ਇਹ ਨਿਕਮਕੁ ਏਵਰੇਂ ਕੁਰੇ ਗਿਨ ਮੀਹੂੰ ਸ਼ੁਕਰੇ ਨੁਕੁਰੇ ਤੇ

0: ਕਾਨੂੰਨੀ ਮਗੇ ਦੇਖੋ ਕੁਲ ਨਿਦਾਨ ਮੇਰੇ ਹਿੰਦੀ ਬੇਵੁਨੀ ਮਾਮਾ ਜਾ ਕੁਲੀ ਵਰ ਕਦੀ ਵੀ ਮਦੋ ਦਰੀ ਫੁਲ ਮੈਨੇ
1: ਕੋਮਰੀ ਕੋ ਸਹਾਰੇ ਕੋਮਰੀ ਸਕੀ ਕੇ ਮਜ਼ਿਆਰੇ

ਮੇ ਗਣਿਸਤਰੀ ਹਫ਼ਤਾ ਗਵਾਹਕ ਮਿਸਿਲ ਸਲਾਗ ਮਿਹਾਰਸ ਕਨਸਮ ਦਾ ਵਾਹਕ ਲੇਸ਼ਨ ਮੇ ਅਲਫਾਇਲਾ ਯਸ਼ਫਾ ਅਬਦੁਲ ਗਨੀ ਹਦੀਆ ਕੁਰਵਾ ਫਾ ਵਾਹਕੇ ਮੇ ਹਫ਼ਤਾ ਗੈਸ ਵਾਹਕ ਹੁਸ਼ੇਲੀ ਮਰਿਯਮ ਅਦਨਾਨ